0: मिशन के अंतर्गत मध्य प्रदेश में जो बहुआयामी उपलब्धियां हासिल की है इसके लिए मैं राज्य सरकार की सराहना करती हूँ। वर्ष 2023 में राष्ट्रीय मिशन का शुभारंभ करते समय जो अनेक बड़े लक्ष्य देश के सामने रखा गया थे उनमें से स्क्रीनिंग का लक्ष्य समय से पहले ही पूरा हो गया है। 9000 शिशुओं से लेकर 40 वर्षों की आयु तक के 7 करोड़ से ज्यादा लोगों की स्क्रीनिंग का लक्ष्य पूरा हो चुका है।
1: इस मागमंत्रण राष्ट्रपति द्रौपदी मुर्मू ने सिकल सैल अनीमिया 2047 के खात्मे लिए राष्ट्रीय मिशन तहत स्थापित एक विशेष प्रदर्शनी का दौरा भी किया। कबायली मामलों अनुसूचित जाति भलाई डाक्टरी सिक्ख्या जन सेहत और आयुष समेत वख-वख विभागों ने सिकल सैल मरीजों की लागू की जा रही सेहत सेवाओं जागरूकता मुहिम और भलाई योजनाओं बारे जानकारी दी। राष्ट्रपति द्रौपदी मुर्मू अज तो अपने गृह राज ओडिशा के 2 दिन दौरे ते होंगे। वह अज दोपहर बाद मयूरभंज जिले के दंडपोस हवाई अड्डे ते पहुंचणगे। राष्ट्रपति इलाके विच सेहत संभाल बुनियादी ढांचे ते जनतक सेवावां नूं मजबूत करन दे उद्देश नाल प्रोग्रामां च हिस्सा भी लैणगे। प्रधानमंत्री नरेंद्र मोदी अज नवी दिल्ली विच पीएम विकसित भारत रोजगार योजना तहत 2400 करोड़ रुपए की राशि वंडणगे। इस योजना नाल देश भर विच रोजगार के 15 लाख मौके पैदा हुए ने। किरत ते रोजगार मंत्री डॉ मनसुख मांडविया ने कहा कि अगस्त 2025 विच शुरू हुई इस योजना तहत 63 लाख तो वध कामे रस्मी कार्यभार विच शामिल हुए ने जिन्हां विचों लगभग 30% औरतां ने। यह योजना कर्मचारियों ते मालकां दोवां नूं रस्मी अर्थव्यवस्था विच हिस्सा लैण लई उत्साहित करन लई तैयार कीती गई है। इस योजना तहत पहली बार काम करने वाले कर्मचारी 15,000 रुपए तक की इंसेंटिव राशि लई योग ने जिस नाल ओ कार्यबल विच दाखल होण ते महत्वपूर्ण सहायता प्राप्त करदे ने। वाधू रोजगार पैदा करने वाले मालक प्रति वाधू कर्मचारी प्रति महीना 3,000 रुपए तक दे लाभ लई हकदार ने। पंजाब विच यह प्रोग्राम पटियाला संगरूर लुधियाणा ईपीएफओ जलंधर अमृतसर ते बटाला ईपीएफओ दफ्तर समेत 6 थावां ते कराया जाएगा। इस मौके 2 वख-वख श्रेणियां अधीन 16,417 मुलाजमां अते 1,256 मालकां विच करीब 9 करोड़ रुपए तो वध दी रकम वंडी जाएगी। यह वंड चंडीगढ़ ईपीएफओ दफ्तर विखे भी कीती जाएगी। प्रधानमंत्री नरेंद्र मोदी ने लोकसभा विच विरोधी धिर दे नेता राहुल गांधी नूं उनां दे जन्मदिन ते वधाई दित्ती है। एक सोशल मीडिया पोस्ट विच श्री मोदी ने उनां नूं चंगी सेहत अते लंबी उमर दी कामना कीती। लोकसभा स्पीकर ओम बिरला ने भी श्री गांधी नूं जन्मदिन दीआं शुभकामनावां दित्तीआं ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ ਯੂਜੀ ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਸਥਾਈ ਤੌਰ ਤੇ ਰੋਕ ਲਾਉਣ ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿਚ ਢੁਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵ ਪੂਰਨ ਵਿਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਤੇ ਕਿਹਾ ਸੀ ਕਿ ਉਸ ਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸਬੰਧਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਹੈ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ ਇਸ ਤੇ ਪ੍ਰਮਾਣਿਤ ਨੰਬਰ 91-78-27-98-02-87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ ਉਨ੍ਹਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ ਵਟਸਐਪ ਸੁਨੇਹੇ ਮੁੱਖ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਟਰੀ ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅਤੇ ਟੁੱਟ ਅੰਗ

0: ਸੀ ਹੈ ਤੇ ਹਮੇਸ਼ਾ ਰਹੇਗਾ। ਉਨਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਨਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪਾਂਸਰ ਕਰਨ ਵਾਲਾ ਦੇਸ਼ ਸਦਭਾਵਨਾ ਤੇ ਦੋਸਤੀ ਦੇ ਆਧਾਰ ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ ਐਲ ਐਨ ਜੀ ਟੈਂਕਰ ਦਿਸ਼ਾ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੋਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ ਤੇ ਪਹੁੰਚ ਗਿਆ ਹੈ। ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਅੱਜ ਸਵੇਰੇ ਦਹੇਜ ਤੇ ਐਲ ਐਨ ਜੀ ਟਰਮੀਨਲ ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿਚ ਐਲ ਐਨ ਜੀ ਦੀ ਉਪਲਬਧਤਾ ਅਤੇ ਊਰਜਾ ਸਪਲਾਈ ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ ਹੈ। ਡਿਜੀਟਲ ਤੌਰ ਤੇ ਹੇਰ ਫੇਰ ਨਾਲ ਬਣਾਏ ਗਏ ਇਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। ਪੀਆਈਬੀ ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਲੜੀ ਦੇ ਆਖਰੀ ਮੈਚ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿਚ ਚੁਣਿਆ ਗਿਐ। ਇਹ ਮੈਚ ਕੱਲ੍ਹ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾਏਗਾ। 24 ਸਾਲਾ ਹਰਸ਼ਿਤ ਰਾਣਾ ਨੂੰ ਆਇਰਲੈਂਡ ਤੇ ਇੰਗਲੈਂਡ ਵਿਚ ਹੋਣ ਵਾਲੀ 2020 ਲੜੀ ਲਈ ਵੀ ਟੀਮ ਵਿਚ ਸ਼ਾਮਲ ਕੀਤਾ ਗਿਐ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਪੀ ਐਮ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ 2,400 ਕਰੋੜ ਰੁਪਏ ਦੀ ਰਾਸ਼ੀ ਵੰਡਣਗੇ। ਦਿੱਲੀ ਹਾਈਕੋਰਟ ਨੇ 21 ਜੂਨ ਨੂੰ ਹੋਣ ਵਾਲੀ ਨੀਟ ਯੂਜੀ ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੇ ਅਸਥਾਈ ਤੌਰ ਤੇ ਰੋਕ ਲਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰਖਿਐ। ਤੇ ਭਾਰਤ ਦਾ ਐਲ ਐਨ ਜੀ ਟੈਂਕਰ ਦਿਸ਼ਾ ਹੋਰਮੁਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ ਤੇ ਪਹੁੰਚ ਗਿਐ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है, खबरों के साथ मैं असलम बेग। वज़ीर-ए-आज़म नरेंद्र मोदी ने फ्रांस और स्लोवाकिया का अपना 5 रोजा तारीखी दौरा मुकम्मल कर लिया है। वज़ीर-ए-आज़म मोदी आज नई दिल्ली में प्रधानमंत्री विकास भारत रोजगार योजना के तहत 2400 करोड़ रुपए मालियत की तरगीबात तकसीम